ਉਹ ਬਿਲਕੁਲ ਯਕੀਨਨ ਖੁਸ਼ਹਾਲ ਹੋ ਸੀ, ਆਵਾਜ਼ ਉਸੀ ਕਦਰਦਾਨ ਹੋ ਸੀ। ਮਾਸ਼ਾਅੱਲਾ, ਬਿਲਕੁਲ ਬਰਾਹ ਰਾਸਤ ਪ੍ਰੋਗਰਾਮ ਦੇ ਯੋ ਇਸਲਾਮੀ ਪ੍ਰੋਗਰਾਮ, ਯੋ ਫੈਮਲੀ ਪ੍ਰੋਗਰਾਮ, ਯੋ ਉਸਲ ਰਾਖਕੁਨ ਕੇ ਪ੍ਰੋਗਰਾਮ, ਔਰ 26 ਸਪਤੰਬਰ ਦੇ ਜੀ ਦ ਹਫਤੇ ਔਰ ਰਜ਼ਾ ਟਾਈਮ ਦਾ ਵਕਤ ਮੁਕਸਰ ਰੱਖੇਗੀ 9:10 ਹਦ FM 88 ਬਿਸ਼ਾਮ ਰੇਡੀਓ ਫਲਿਕਾ ਜ਼ਮੰਗ ਆਵਾਜ਼ ਅਲਤ ਕਟ ਸ਼ਿਵਰੇ ਦਲਤ ਦ ਨੈਟ ਇਸ਼ੂ ਦਾ ਔਰ ਅਲਤ ਜ਼ਮੰਗ ਪ੍ਰੋਗਰਾਮ ਰਿਕਾਰਡਿੰਗ ਦੇ ਆ। ਠੀਕ ਸ਼ੂ ਜੀ, ਲਿਹਾਜ਼ਾ ਮੰਗ ਬਾ ਕੋਸ਼ਿਸ਼ ਦਾ ਕਹੋ ਕਿ ਜ਼ਮਾ ਟਾਈਮ ਪੂਰੇ ਅਦਾਗੀ FM ਮੇ ਕਿ ਜਿਕਮ ਨੈਟ ਇਸ਼ੂ ਦਾ ਆਗਾ ਸਹੀ ਸ਼ਵਾ ਔਰ ਜ਼ਮੰਗ ਆਵਾਜ਼ ਅਲਤ ਬਰਾਹ ਰਾਸ ਚਲੋ। ਨਬਿਆ ਬਰ ਸੂਰਤ ਇਖਲਾਸ ਫਜ਼ਾਇਲ ਬਿਆਨ ਉਦਰ ਤਾ ਦ ਮਾਂਜ਼ਾ ਹਵਾਲੇ ਸਰ ਮੌਜੂ ਬਿਆਨ ਉਦ ਸੂਰਤ ਇਖਲਾਸ ਫਜ਼ਾਇਲ ਬਿਆਨ ਉ ਦਰ ਤਬਾ ਖਾਇਓ ਕਿ ਰੁਕੂ ਸਜਦਾ ਔਰ ਦ ਰੁਕੂ ਫਮੀਅੰਸ ਦ ਰੁਕੂ ਨ ਚਕਲ ਮੰਗ ਪਾਸੀ ਗੁ ਦਗਾ ਜ਼ੀ ਤਸਵਈਆ ਔਰ ਦ ਦੋ ਸਜਦੋ ਫਮੀਅੰਸ ਕੇ ਨਾਸ ਸੀ ਤਸਵਈਆ ਦ ਠੂਲੀ ਖਬਰ ਬਵਾਜ਼ ਹਉ ਦ ਲਬ ਕੇ ਦ ਖੇਰਾ ਸਹੀਦਾ ਹੋ ਕ ਅਲਤਾ ਦ ਨੈਟ ਇਸ਼ੂ ਬਹਾਲ ਸ਼ੋ ਠੀਕ ਸ਼ੋ ਔ ਕ ਇਨ ਕੇਸ ਅਲਤਾ ਨੈਟ ਬਰਾਬਰ ਨ ਸ਼ੋ ਸਾਹਿਬਾ ਨਮੰਗ ਬਬਿਆ ਸਕੂਆ ਦ ਖਲਮ ਤੋਯੀਬੇ ਫਜ਼ਾਇਲ ਬਬਿਆਨ ਕੁ ਔਰ ਡੇਰ ਬਤ ਇਨਸ਼ਾਅੱਲਾ ਤਾਸੋ ਖੁਸ਼ਹਾਲ ਸੀ ਔਰ ਡੇਰ ਬਮਤਮਾਇਨ ਸੀ ਬਿਆ ਹਾਂ ਸਹੀਦਾ ਬਿਆ ਬੰਗ ਸਕੂ ਮੰਗ ਬਬਿਆ ਦ ਕਲਮ ਤੋਯੀਬੇ ਅਗਾ ਫਜ਼ਾਇਲ ਬਨਾਨੁ ਦਾਗ ਤਰਜਮਾ ਬਸ ਰਖੂ ਦਾਗ ਮਫਹੂਮ ਬਖੂ ਦਾਗ ਸ਼ਾਨ ਦਾਗ ਫਜ਼ਾਇਲ ਬਿਆਨ ਪੂਰਾ ਡਿਟੇਲ ਸਰ ਇਨਸ਼ਾਅੱਲਾ ਤਰਤੀਬ ਸਰ ਤਾਸੋ ਖੁਲੇ ਬਿਆਨ ਕੁ ਦ ਖੈਰ ਦਾ ਹਾਂ ਸਹੀਦਾ ਨਗੂਰੁ ਦ ਖੈਰਾ ਕਪਰਸ ਕਾ ਅਲ ਤਜ਼ਬ ਗਵਾਸ ਦਾਗੀ ਸਰ ਰਾਬਤਾ ਕੇ ਮਲਾ ਠੀਕ ਸ਼ੂ ਜੀ। ਬਹਰਹਾਲ ਅੱਲਾ ਦੇ ਤਾਸੋ ਖੁਸ਼ਹਾਲ ਸੀ ਤੇ ਅੱਲਾ ਦੇ ਤਾਸੋ ਕਦਰ ਕੀ ਯੋ 3 ਮਿੰਟ ਦਾ ਅਸਮਾਨੀ ਕਾਸਮੈਟਿਕਸ ਹਵਾਲੇ ਸਰ ਖਬਰ ਹੈ 3 ਖਬਰ ਗਵਾਲਮਾ ਔ ਫੌਰਨ ਬਬਿਆ ਦਾ ਬਾਜ਼ੂ ਆਗਾਜ਼ ਕਹੋ ਠੀਕ ਸ਼ੂ ਜੀ। ਸੇਬਕ ਖਬਰ ਉਸ਼ੀ ਦ ਅਸਮਾਨੀ ਫਾਰਮੂਲਾ ਕਰੀਮ ਅਸਮਾਨੀ ਫੇਸ ਵਾਸ਼ ਅਸਮਾਨੀ ਸਾਬਣ ਹਵਾਲੇ ਸਰ ਜੀ।